ਆਨਗੇ ਵੇਰੀ ਰਸ ਖਲਾਂਗੇ ਹਜ਼ਰਤੁਮ ਫਨੁਵਾ ਰਹਿਮਤ ਕਮਗੇ ਹਮਕਸ਼ਵਰੁਮ ਇਕਲਾਂਗੇ ਮੋਲੰ ਅਸਵਾ ਵੜਗਿੰਵਾ ਮੋਲਾ ਦਿਨ ਵੜਗਿੰਵਾ ਰਸ ਖਲਾਂਗੇ।

0: دوله پروگرام گه میره که معلومات کلگن من میخواست کلی آفادون دیبه فاید اتکا معلومات حسار دینی فاطمت واحیده ٹیک ٹوک میدور کنگرن من نگه بوتی ڈاکٹر سوال لیبیفا حج سوال کوفا میوننی کڈنی بدمی هم وارا بڑا گایا کهانیا کوروین واکی کامین اوننانی تو
1: می وارا مهم سوال اینگه ترگون دکھی گتو گئی کڈنی بدی گه فاکول گاهیرون ایوس کا همو گه ویس مسای نتی گاهیرون می ایک می ہنا دیما وار پڑو نکو دادی ہاس کو ڈائلیسس ہدا مندا حساب گدی گنا می ہنا وار پڑن ہن دیما وے می کما کی وار گن فرغم اڑانو دے دو کھل لے کما کا واتی می ایک فروا گے تری گہ گتو کا عام کو می ہیرو ما بین کورا روگا بیس می کھال بیس تک ایک نگل وے گنے نو دے ایم پرتھم اڑو نے می کما دے فروا کی می گائے گا مویسچرائزن لوشن نے گتا کما سر گے مویسچرائز وا کا لوشن نے بین کرو ایم اے ائی کو رنگلو وے گن نو دے نگل میں وکنگ ہاس کو کورا فروا تک ਹੁਣਾਂ ਨੇ ਮੇ ਕਮ ਗਤੇਂ ਹਮਾ ਅਰਗਣ ਫੇਨ ਤਨੋ ਕਾ ਹਮਾ ਗਿਨਮੀ ਹੁਣ ਐ ਫਰਵਾ ਤਕੋਂ ਮੇ ਹੀਰੋ ਰੰਗਲ ਵੇਗੇਂ ਦੇ ਦੈਂ ਬਾਦੀ ਮੀ ਹੁਣ ਮੇ ਕਮ ਗੇ ਵਾਹ ਕੈ ਹਾ ਬੜਾ ਮੈਂ ਕੈਰੀ ਨੋ ਦੱਕਾ ਸਾਬ ਇੱਕ ਕਮ ਅਰਗਣ ਫੇਨ ਨੀ ਅਰ ਮੈਂ ਕਮ ਗੇ ਹਾ ਬੜਾ ਆਮ ਗੋ ਤੇ ਗਾ ਹਾ ਵੇਸ ਨੋ ਦੇ ਵੇ ਤੇ ਨੋਣੀ ਫਰਵਾ ਐਂ ਹੈਂ ਕੁਰੀ ਗਾ ਹਾ ਬੜਾ ਫਰਵਾ ਤਕੇ ਨੋ ਹੁਣ ਕਮ ਕਾ ਵਾਤੀ ਕਮ ਐਨ ਮੈਸ ਕਮ ਕੁਰਾ ਫਰਵਾ ਐਂ ਹੋਰੇ ਕਮ ਹਮ ਬਾਦੀ ਮੀ ਹੁਣ ਵਰਗ ਗਿਨ ਫਸੇ ਹਤ ਕੇ ਵਿਆ ਦੇ ਗੋ ਤਾ ਐ ਹੀਰੋ ਰੰਗਲ ਕੁਰਮਾ ਕੀ ਅਰ ਮੈਂ ਹਾਈ ਗਤ ਗਾ ਮੀ ਐਮ ਬੋਡਾ ਰੰਗਲ ਕੁਰੰ ਬੇਨੋਂ ਵਾ ਇਕੰਤਾਂ ਇਹ ਤੋ
0: ਅਦ ਮੀ ਹਫਤਾ ਕੇ ਪ੍ਰੋਗਰਾਮ ਗਲ ਮੈਂ ਮੀ ਵਾਹ ਗਦਕ ਮੰਦਨੀ ਕਿਡਨੀ ਕੇ ਬਾਲੀ ਤਕਾ ਗੁਲੇ ਕੋ ਤੁਮ ਦੈਨ ਡਾਕਟਰ ਵਿਦਾਰ ਦੇ ਫਾਨ ਤੋ ਆਮ ਸੀ ਹੀ ਚੈੱਕਅਪ ਤੱਕ ਆ ਕਿਡਨੀ ਟੈਸਟ ਹਿਮੇਨ ਮੁਹਿਮ ਵਾਣੀ ਕੀ ਬੇਗਨ ਤੋ
1: ਹੈ ਗਤ ਗੋ ਮੀ ਕਿਡਨੀ ਬਾਲੀ ਤ ਦੇਨ ਗਤ ਤੁਮ ਆਮ ਕੋ ਐਮ ਐਨ ਕਿਡਨੀ ਟੈਸਟ ਹਦਾ ਕਰਨ ਵੇਜ ਹੈ ਇਹ ਤੋ ਮੀ ਮੀ ਗ ਅਰੁਣੇ ਬਦਨ ਜਹਨੀ ਐਮੀ ਹਕ ਏਗੇ ਨੁਰੱਕਾ ਤੰ ਹੋਰੀ ਕਿਹਾ ਵਰਕਤ ਤੋ ਕਿਡਨੀ